0: ਉੱਚੇ ਵਾਲੇ ਖਾ ਜਾਂਦੀ ਹੈ, ਉੱਚੀ ਹੌਲੀ ਖਾ ਲੈਂਦੀ ਹੈ, ਮਤਲਬ ਅਸੀਂ ਇਹੀ ਪਹਿਨਦੀ ਕਿ ਹੋਰ ਦਵਾਈ ਨਵੇਂ
1: ਜੀ। ਇਹ ਇਨਕਾ ਸਵਾਲ ਹੈ ਕਿ 20-25 ਦਾਂਤ ਬਚੇ ਹੈ, ਰੋਟੀ ਖਾਈ ਨਹੀਂ ਜਾਂਦੀ।
0: ਜਾਨੀ ਐਸੇ ਹੈ ਨਾ, ਮੈਂ ਦਾਣੇ ਖਤਮ ਮੂੰਗਫਲੀ ਦੇ ਉਹ ਉੱਪਰਲੇ ਨਾ ਦੰਦ ਪਰ ਜਾਣਾ ਫਸ ਜਾਤਾ ਹੈ।
2: ਨਹੀਂ, ਇਸਕੇ ਦੋ ਤਿੰਨ ਰੀਜ਼ਨ ਹੋ ਸਕਤੇ ਹੈਂ, ਅਗਰ ਦਾਣਾ ਫਸ ਜਾਤਾ ਹੈ ਤੋ ਯਾ ਤੋ ਵਹਾਂ ਪੇ ਆਪਕੇ ਗਮ ਡਿਜ਼ੀਜ਼ ਚਲ ਰਹੀ ਹੈ, ਯਾ ਫਿਰ ਦਾਂਤੋਂ ਮੇਂ ਕੀੜਾ ਵੀ ਲਗਾ ਹੁਆ ਹੈ।
0: ਹਾਂ, ਕੀੜਾ ਲਗਾ ਹੁਆ ਹੈ, ਕਿਉਂ ਬਾਈ ਵੇਲੇ ਨਾ ਹਮਾਰੇ ਦਾਂਤੋਂ ਮੇਂ ਕਰ ਬਹੁਤ ਦਿੱਤੀ ਹੈ
2: ਜੀ।
0: ਹਮ ਟੂਥਪੇਸਟ ਵੀ ਕਰਤੇ ਹੈ, ਉਸੇ ਆਰਾਮ ਨਹੀਂ ਆਤਾ, ਕਮ ਆਰਾਮ ਆਤਾ ਹੈ।
2: ਨਹੀਂ, ਅਗਰ ਵਹਾਂ ਪੇ ਕੀੜਾ ਲਗਾ ਹੁਆ ਹੈ ਤੋ ਆਪਕੋ ਉਸਕੀ ਟ੍ਰੀਟਮੈਂਟ ਤੋ ਕਰਵਾਨੀ ਚਾਹੀਏ, ਕਿਉਂਕਿ ਦਾਂਤ ਪੂਰਾ ਖਰਾਬ ਹੋ ਜਾਏਗਾ।
0: ਪਹਿਲਾਂ ਮੈਂ ਡਾਕਟਰ ਕੇ ਪਾਸ ਗਿਆ ਨਾ ਨਵੇਂ ਸਾਹਿਬ, ਉਹ ਕਹਿੰਦੇ ਸਾਰੇ ਡਾਕਟਰ ਸਾਰੇ ਦੰਦ ਆਪਕੇ ਲਗਾਉਣੇ ਬੜੇ।
2: ਤੋ ਇਹ ਵੀ ਹੋ ਸਕਤਾ ਹੈ ਕਿ ਆਪਕੇ ਗਮ ਡਿਜ਼ੀਜ਼ ਚੱਲ ਰਹੀ ਹੋ ਔਰ ਜੋ ਬੋਨ ਲਾਸ ਜੋ ਹੈ ਹੱਡੀ ਹੈ ਦਾਂਤ ਕੋ ਸਪੋਰਟ ਕਰਨੇ ਵਾਲੀ।
0: ਲੇਕਿਨ ਡਾਕਟਰ ਸਾਹਿਬ ਇੱਕ ਹੋਰ ਵੀ ਬਿਮਾਰੀ ਹੈ, ਸ਼ੂਗਰ ਹੈ ਮੈਨੂੰ।
2: ਅੱਛਾ ਜੀ,
0: ਸ਼ੂਗਰ ਹੈ 300।
2: ਮੈਡੀਕਲ ਕੇਅਰ ਲੀਜੀਏ।
0: ਸ਼ੂਗਰ ਤਾਂ ਹੈਗੀ ਹੈ ਕਿ ਮੇਰੀ ਰੀੜ ਦੀ ਹੱਡੀ ਮੇਂ ਡਿਫੈਕਟ ਹੈ।
1: ਆਪ ਐਸਾ ਕਰ ਸਕਤੇ ਹੈਂ, ਓਰਲ ਹੈਲਥ ਸਾਇੰਸ ਜੋ PGI ਮੇਂ ਹੈ ਨਾ, ਵਹਾਂ ਪੇ ਆਕਰ ਆਪਣਾ ਚੈੱਕਅਪ ਕਰਵਾ ਸਕਤੇ ਹੈਂ, ਤਭੀ
0: ਵਹਾਂ ਹਮ ਗਏ ਥੇ, ਵਹਾਂ ਤੋ ਰਸ਼ ਬਹੁਤ ਹੈ ਜੀ, ਸ਼ਾਮ ਕੋ ਆਤੇ ਹੈ, ਸੁਬਹ ਕੋ ਜਾਤੇ ਹੈ, ਰਸ਼ ਬਹੁਤ ਹੋਤਾ ਹੈ।
1: ਨਹੀਂ ਨਹੀਂ ਨਹੀਂ, ਇਸਮੇ ਇਤਨਾ ਰਸ਼ ਨਹੀਂ ਮਿਲੇਗਾ, ਆਪ ਟਾਈਮ ਪੇ ਅਗਰ ਜਾਏਂਗੇ ਤੋ ਡਾਕਟਰ ਸਾਹਿਬ।
0: ਜੋ ਹੈ ਕਹਾਂ, ਜੋ OBD ਹੈ।
1: ਨਹੀਂ ਨਹੀਂ, ਯੇ ਪੁਰਾਣਾ ਹਸਪਤਾਲ ਮੇਂ ਹੈ।
0: ਅੱਛਾ ਅੱਛਾ,
1: ਨਿਊ OPD ਮੇਂ ਤੋ ਆਪ ਸਹੀ ਕਹਿ ਰਹੇ ਹੈਂ, ਰਸ਼ ਹੋਤਾ ਹੈ, ਯਹਾਂ ਪੇ ਉਤਨਾ ਰਸ਼
0: ਨਹੀਂ ਹੈ। ਹਾਂ ਜੀ, ਬਹੁਤ ਬਹੁਤ ਧੰਨਵਾਦ।
1: ਹਾਂ ਜੀ ਹਾਂ ਜੀ, ਬਹੁਤ ਬਹੁਤ ਧੰਨਵਾਦ, ਸ਼ੁਕਰੀਆ।
0: ਓਕੇ ਮੈਂ ਡਾਕਟਰ ਸਾਹਿਬ।
2: ਹਾਂ ਜੀ, ਥੈਂਕ ਯੂ।
1: ਤੋ ਡਾਕਟਰ ਸਾਹਿਬ, ਯੇ ਤੋ ਲਿਸਨਰ ਆਪਣੀ ਬਾਤ ਕਰ ਰਹਾ ਥਾ ਔਰ ਆਪਨੇ ਕਹਾ ਕਿ ਕਿਸ ਕਿਸ ਤਰ੍ਹਾਂ ਸੇ ਡੈਂਟਲ ਇੰਪਲਾਂਟ ਕੇ ਬਾਰੇ ਮੇਂ ਪੂਰਾ ਕਾ ਪੂਰਾ ਪ੍ਰੋਸੀਜਰ ਅਪਣਾਇਆ ਜਾਤਾ ਹੈ, ਤੋ ਕਭੀ ਕਭਾਰ ਕਿਆ ਕੋਈ ਕੰਪਲੀਕੇਸ਼ਨਸ ਵੀ ਆ ਜਾਤੀ ਹੈ ਡੈਂਟਲ ਇੰਪਲਾਂਟ ਕਰਵਾਨੇ ਕੇ ਬਾਅਦ ਪੇਸ਼ੈਂਟਸ ਮੇਂ?
2: ਹਾਂ ਬਿਲਕੁਲ ਆਤੀ ਹੈ, ਜੈਸੇ ਕਿਸੀ ਸਰਜੀਕਲ ਪ੍ਰੋਸੀਜਰ ਮੇਂ ਆ ਸਕਤੀ ਹੈ, ਵੈਸੇ ਹੀ ਕਈ ਬਾਰ ਇਨਫੈਕਸ਼ਨ ਹੋ ਜਾਤਾ ਹੈ ਔਰ ਕਈ ਬਾਰ ਬੋਡੀ ਹੀ ਉਸਕੋ ਟੇਕਅਪ ਨਹੀਂ ਕਰਤੀ ਹੈ ਔਰ ਹਮ ਲੋਗ ਇਸਸੇ ਪਹਿਲੇ ਦਾਂਤ ਲਗਾ ਪਾਏ ਇੰਪਲਾਂਟ ਲੂਜ਼ ਹੋ ਕੇ ਨਿਕਲ ਜਾਤਾ ਹੈ। ਦਾਂਤ ਲਗਾਨੇ ਕੇ ਬਾਅਦ ਵੀ ਜਬ ਪੇਸ਼ੈਂਟ ਉਸਸੇ ਖਾਣਾ ਸ਼ੁਰੂ ਕਰਤਾ ਹੈ ਤੋ ਕਈ ਬਾਰ ਇੰਪਲਾਂਟ ਲੂਜ਼ ਹੋ ਜਾਤਾ ਹੈ, ਉਸਕੇ ਆਸ ਪਾਸ ਗਮ ਡਿਜ਼ੀਜ਼ ਆ ਜਾਤੀ ਹੈ ਜਿਸਕੋ ਹਮ ਪੈਰੀ ਇੰਪਲਾਂਟਾਈਟਿਸ ਕਹਤੇ ਹੈ
1: ਜੀ।
2: ਤੋ ਯੇ ਸਾਰੀ ਚੀਜ਼ੋਂ ਕੀ ਵਜ੍ਹਾ ਸੇ ਹੀ ਇੰਪਲਾਂਟ ਫੇਲ ਹੋ ਜਾਤਾ ਹੈ
1: ਜੀ। ਇੱਕ ਸ਼ਰਤ ਆਨਲਾਈਨ ਹੈ, ਉਨਸੇ ਬਾਤ ਕਰ ਲੈਂਦੇ ਹੈਂ। FM ਲਾਈਫਲਾਈਨ ਮੇਂ ਆਪਕਾ ਸਵਾਗਤ ਹੈ।
3: ਹਾਂ ਜੀ, ਨਮਸਕਾਰ ਸਰ।
1: ਨਮਸਕਾਰ, ਕੌਣ ਸਾਹਿਬ ਬੋਲ ਰਹੇ ਹੈ?
3: ਸਰ ਮੈਂ ਰੋਹਿਤ ਬੋਲ ਰਿਹਾ, ਸੈਕਟਰ 42 ਸੇ।
1: ਜੀ ਰੋਹਿਤ ਜੀ, ਆਜ ਹਮਾਰੇ ਸਾਥ ਹੈਂ ਡਾਕਟਰ ਸੁਧੀਰ ਭੰਡਾਰੀ, ਯੇ ਪ੍ਰੋਫੈਸਰ ਹੈਂ ਓਰਲ ਹੈਲਥ ਸਾਇੰਸ PGI ਚੰਡੀਗੜ੍ਹ ਮੇਂ ਔਰ ਡੈਂਟਲ ਇੰਪਲਾਂਟ ਕੇ ਬਾਰੇ ਮੇਂ ਚਰਚਾ ਕਰ ਰਹੇ ਹੈਂ, ਆਪਣਾ ਸਵਾਲ ਪੁੱਛੇ।
3: ਹੈਲੋ।
2: ਹਾਂਜੀ ਰੋਹਿਤ ਜੀ।
3: ਹਾਂਜੀ ਨਮਸਕਾਰ ਸਰ। ਸਰ ਮੈਂ ਰੋਹਿਤ ਬੋਲੂ, ਸਰ ਮੈਂ ਸੁਬਹ ਜੈਸੇ ਹੀ ਜੋ ਬ੍ਰਸ਼ ਕਰਤਾ ਹੂੰ ਤੋ ਮੇਰੇ ਜੋ ਹੈ ਮਸੂੜੋਂ ਸੇ ਬਲੱਡ ਆਤਾ ਹੈ
2: ਜੀ।
3: ਮੈਨੇ ਕਈ ਵਾਰ ਆਪਣਾ ਜੋ ਬ੍ਰਸ਼ ਜੋ ਹੈ ਮਹਿੰਗੇ ਸੇ ਮਹਿੰਗਾ ਵੀ ਮੈਨੇ ਚੇਂਜ ਕਰਕੇ ਦੇਖ ਲਿਆ, ਲੇਕਿਨ ਸੁਬਹ ਜੈਸੇ ਐਸ ਸੂਨ ਐਸ ਮੈਂ ਬ੍ਰਸ਼ ਜੋ ਸਟਾਰਟ ਕਰਤਾ ਹੂੰ ਤੋ ਮਸੂੜੋਂ ਸੇ ਜੋ ਹੈ ਬਲੱਡ ਆਣਾ ਸਟਾਰਟ ਹੋ ਜਾਤਾ ਹੈ।
2: ਇਸਕੀ ਰੂਟੀਨ ਕੰਪਲੇਂਟ ਕੇ ਅੰਦਰ ਮੋਸਟ ਲਾਈਕਲੀ ਵੋ ਗਮ ਡਿਜ਼ੀਜ਼ ਆਪਕੀ ਚੱਲ ਰਹੀ ਹੈ ਵਹਾਂ ਪੇ ਔਰ ਹੋ ਸਕਤਾ ਹੈ ਕਿ ਆਪਕੋ ਡੈਂਟਲ ਚੈੱਕਅਪ ਕਰਾ ਕੇ ਔਰ ਹਮ ਲੋਗ ਇਸਕੋ ਸਕੇਲਿੰਗ ਔਰ ਕਲੀਨਿੰਗ ਬੋਲਤੇ ਹੈ ਵੋ ਕਰਵਾਨੇ ਕੀ ਜ਼ਰੂਰਤ ਹੋ ਤੋ ਆਪਕੋ।
3: ਸੋਰੀ ਮੈਂ ਐਡਮਿਟ ਮੇਂ ਇੰਟਰਪਟ ਕਰੂੰ ਆਪਕੋ, ਮੈਂ ਮਤਲਬ ਸਪੈਸਿਫਿਕ ਪਲੇਸ ਸੇ ਹੀ ਆਤੀ ਹੈ ਸਰ, ਏਕ ਹੀ ਸਾਈਡ ਹੈ ਲੈਫਟ ਸਾਈਡ ਮੇਂ, ਵਹੀਂ ਸੇ ਹੀ ਹੋਤਾ ਹੈ ਯੇ ਬਲੀਡਿੰਗ।
2: ਨਹੀਂ ਫਿਰ ਦੇਖ ਕੇ ਹੀ ਬਤਾ ਪਾਏਂਗੇ ਆਪਕੋ, ਆਪ ਓਪੀਡੀ ਮੇਂ ਆ ਜਾਏਂਗੇ ਤੋ ਆਪਕੋ ਦੇਖ ਕੇ ਬਤਾ ਦੇਂਗੇ, ਬਟ ਯੂਜੁਅਲੀ ਗਮ ਡਿਜ਼ੀਜ਼ ਅਗਰ ਵਹਾਂ ਪੇ ਹੈ ਤੋ ਉਸਕੀ ਵਜ੍ਹਾ ਸੇ ਬ੍ਰਸ਼ ਕਰਤੇ ਹੋਏ ਖੂਨ ਆਤਾ ਹੈ।
3: ਠੀਕ, ਥੈਂਕ ਯੂ, ਥੈਂਕ ਯੂ ਸੋ ਮਚ,
1: ਸ਼ੁਕਰੀਆ। ਤੋ ਡਾਕਟਰ ਸਾਹਿਬ, ਜੈਸੇ ਆਪਨੇ ਕਹਾ ਕਿ ਡੈਂਟਲ ਇੰਪਲਾਂਟਸ ਵੀ ਫੇਲ ਹੋ ਜਾਤੇ ਹੈ ਤੋ ਅਗਰ ਕਿਸੀ ਨੇ ਡੈਂਟਲ ਇੰਪਲਾਂਟ ਕਰਵਾਇਆ ਹੈ ਤੋ ਕਿਆ ਕਿਆ ਪ੍ਰੀਕੋਸ਼ਨਸ ਉਸਕੋ ਲੈਣੀ ਪੜਤੀ ਹੈ ਪ੍ਰੋਸੀਜਰ ਕੇ ਬਾਅਦ?
2: ਹਾਈਜੀਨ ਮੇਨਟੇਨੈਂਸ ਤੋ ਹੈ ਹੀ ਹੈ, ਉਸਮੇਂ ਤੋ ਕੋਈ ਦੋ ਰਾਏ ਨਹੀਂ ਹੈ, ਜੈਸੇ ਹਮ ਨੋਰਮਲ ਦਾਂਤੋਂ ਕੀ ਧਿਆਨ ਰੱਖਤੇ ਹੈ, ਦੇਖ ਰੇਖ ਕਰਤੇ ਹੈ, ਵੈਸੇ ਹੀ ਹਮੇਂ ਡੈਂਟਲ ਇੰਪਲਾਂਟ ਕਾ ਕਰਨਾ ਚਾਹੀਏ। ਇਸਮੇਂ ਅਗਰ ਕੋਈ ਡਿਜ਼ੀਜ਼ ਹੋਗੀ ਤੋ ਯੂਜਲੀ ਪੇਨਲੈਸ ਹੋਤੀ ਹੈ ਤੋ ਯੇ ਔਰ ਜ਼ਿਆਦਾ ਯੇ ਸੀਰੀਅਸ ਹੋ ਜਾਤਾ ਹੈ ਬਿਕੋਜ਼ ਪੇਸ਼ੈਂਟ ਕੋ ਰਿਅਲਾਈਜ਼ ਨਹੀਂ ਹੋ ਰਿਹਾ ਹੈ ਕਿ ਵਹਾਂ ਪੇ ਕੋਈ ਪ੍ਰੋਬਲਮ ਆ ਰਹੀ ਹੈ। ਦੂਸਰਾ ਚੈੱਕਅਪ ਕੇ ਲਿਏ ਆ ਸਕਤੇ ਹੈ, ਹਮ ਲੋਕ ਬੁਲਾਤੇ ਹੈ ਫੋਲੋਅਪ ਪੇ ਔਰ ਇਨਕੇਸ ਨਹੀਂ ਵੀ ਹੈ ਤੋ ਵੀ ਆ ਕੇ ਇੱਕ ਵਾਰ ਚੈੱਕਅਪ ਕਰਾਇਆ ਜਾ ਸਕਤਾ ਹੈ। ਕਈ ਵਾਰ ਪੇਨ ਨਹੀਂ ਹੋਤਾ ਬਟ ਬੋਨ ਲੋਸ ਬਹੁਤ ਜ਼ਿਆਦਾ ਹੋਤਾ ਹੈ ਪੇਸ਼ੈਂਟ ਕਾ।
1: ਓਕੇ,
2: ਸੋ ਫੋਲੋਅਪ ਵੀ ਜ਼ਰੂਰੀ ਹੈ ਆਪਣਾ ਰੂਟੀਨ ਹਾਈਜੀਨ ਮੇਨਟੇਨੈਂਸ ਕਰਨੇ ਕਾ।
1: ਜੀ, ਇੱਕ ਸ਼ਰਤਾ ਆਨਲਾਈਨ ਹੈ, ਉਨਸੇ ਬਾਤ ਕਰ ਲੈਤੇ ਹੈਂ। FM ਲਾਈਫਲਾਈਨ ਮੇਂ ਆਪਕਾ ਸਵਾਗਤ ਹੈ, ਕੌਣ ਬੋਲ ਰਹੇ ਹੈਂ?
4: ਸਰ ਨਮਸਕਾਰ ਜੀ।
1: ਨਮਸਕਾਰ,
4: ਸਰ ਵਰਿੰਦਰ ਸਿੰਘ ਬੋਲ ਰਹਾ ਹੂੰ ਖੰਨਾ ਸੇ ਜੀ।
1: ਵਰਿੰਦਰ ਸਿੰਘ ਜੀ, ਡਾਕਟਰ ਸੁਧੀਰ ਭੰਡਾਰੀ ਹੈ ਹਮਾਰੇ ਸਾਥ, ਪ੍ਰੋਫੈਸਰ ਓਰਲ ਹੈਲਥ ਸਾਇੰਸ ਔਰ ਦਾਂਤ ਲਗਵਾਨੇ

0: स्लिप रोड नू कदी भी ब्लॉक ना करो, रेड लाइट कदी भी पार ना करो, ड्राइविंग करदियां मोबाइल फोन दा इस्तेमाल ना करो, नशा करके ते तेज रफ्तार नाल ड्राइविंग ना करो, हमेशा सुरक्षित ड्राइविंग करो। स्कूटर मोटरसाइकिल चलांदियां सिर ते हेलमेट जरूर पाओ ते कार च सफर करदियां हमेशा सीट बेल्ट लगाओ। याद रखो, सड़क सुरक्षा जीवन रक्षा। ਹੁਣ ਵਾਰੀ ਏ ਤੁਹਾਡੇ ਸੁਨੇਹਿਆਂ ਦੀ, ਆਓ ਫਿਰ ਸੁਣੀਏ ਤੁਹਾਡੇ ਸੁਨੇਹੇ।
1: ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਕੌਣ ਬੋਲ ਰਹੇ ਹੋ?
2: ਹੈਲੋ ਜੀ, ਗੁੱਡ ਮਾਰਨਿੰਗ ਸਰ ਜੀ।
1: ਕੌਣ ਸਾਹਿਬ ਬੋਲ ਰਹੇ ਹੋ?
2: ਰਾਜ ਕੁਮਾਰ ਬੋਲ ਰਹੇ, ਆਪਣੇ ਦੋਸਤ ਬੋਲਤੇ ਹੈ ਸੇ।
1: ਰਾਜ ਕੁਮਾਰ ਜੀ, ਕੀ ਹਾਲ ਚਾਲ ਹੈ ਤੁਹਾਡਾ?
2: ਨਹੀਂ ਅਸਲਾਮਾ, ਕਿਆ ਕਰੀਏ, ਬਹੁਤ ਗਰਮੀ ਪੈ ਰਹੀ ਹੈ, ਬਾਹਰ ਨਹੀਂ ਆਉਂਦਾ।
1: ਬਿਲਕੁਲ, ਗਰਮੀ ਤਾਂ ਬਹੁਤ ਪੈ
2: ਰਹੀ ਹੈ, ਗਰਮੀ ਬਹੁਤ ਹੈ, ਬਾਹਰ ਨਾ ਨਿਕਲਿਆ ਕਰੋ ਤੁਸੀਂ ਵੀ।
1: ਬਿਲਕੁਲ ਜੀ, ਬਿਲਕੁਲ, ਗਰਮੀ ਬਹੁਤ ਪੈ ਰਹੀ ਹੈ, ਆਪਣਾ ਧਿਆਨ ਰੱਖੋ।
2: ਚਾਰ ਪੰਜ ਦਿਨ ਗਰਮੀ ਹੋਰ ਪਏ ਜੀ।
1: ਜੀ, ਤੇ ਪ੍ਰੋਗਰਾਮ ਦੇ ਵਿੱਚ ਕੀ ਸੁਨੇਹਾ ਲੈ ਕੇ ਆਏ ਹੋ?
2: ਸੁਨੇਹਾ ਮੇਰਾ ਇਹ, ਬੰਦੇ ਬਾਹਰ ਨਾ ਜਾਓ, ਬਗੈਰ ਕੰਮ ਤੋਂ ਤੁਸੀਂ ਬਾਹਰ ਨਾ ਜਾਓ। ਚਲੋ, ਮੈਂ ਹੁਣ ਦਵਾਈ ਲੈ ਚੱਲਿਆ ਸੀਗਾ, ਮੈਂ ਹੱਡੀ ਬੈਠਾ ਬਾਹਰ ਜਾਊਂਗਾ ਅੱਧੇ ਘੰਟੇ ਤਾਈਂ।
1: ਜੀ ਜੀ ਜੀ, ਬਿਲਕੁਲ। ਸਾਡੇ ਸਾਰੇ ਸੁਣਨ ਵਾਲੇ ਜ਼ਰੂਰ ਅਮਲ ਕਰਨਗੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਫੋਨ ਕਰਨ ਵਾਸਤੇ।

ਸੁਨੇਹੇ ਮਿੱਤਰਾਂ ਦੇ ਤੁਹਾਡੇ ਦਿਲ ਖਿੱਚਵੇਂ ਸੁਨੇਹੇ, ਤੁਹਾਡੇ ਦਿਲ ਦਾ ਹਾਲ ਤੇ ਪੰਜਾਬੀ ਗੀਤਾਂ ਦੀ ਧਮਾਲ ਜੀ ਸੁਨੇਹੇ ਮਿੱਤਰਾਂ ਦੇ। ਇਸ ਪੰਜਾਬੀ ਫੋਨ ਇਨ ਪ੍ਰੋਗਰਾਮ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਰਮੇਸ਼ ਕਪੂਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ। ਹੋਰ ਸੁਣਾਓ ਦੋਸਤੋ, ਕੀ ਹਾਲ ਚਾਲ ਹੈ? ਹਮੇਸ਼ਾ ਵਾਂਗ ਅੱਜ ਵੀ ਸਾਡੀ ਵਾਹਿਗੁਰੂ ਅੱਗੇ ਇਹੀ ਅਰਦਾਸ ਹੈ ਕਿ ਤੁਸੀਂ ਚੜ੍ਹਦੀ ਕਲਾ 'ਚ ਹੋਵੋ। ਹੁਣ ਇਸ ਤੋਂ ਪਹਿਲਾਂ ਕਿ ਅਸੀਂ ਤੁਹਾਡੇ ਸੁਨੇਹੇ ਆਪਣੇ ਸੁਣਨ ਵਾਲਿਆਂ ਤੱਕ ਪਹੁੰਚਾਈਏ, ਆਕਾਸ਼ਵਾਣੀ ਚੰਡੀਗੜ੍ਹ ਦਾ ਇੱਕ ਸੁਨੇਹਾ ਆਪਣੇ ਪਿਆਰੇ ਸਰੋਤਿਆਂ ਦੇ ਨਾਂ। ਦੋਸਤੋ, ਡਰਾਈਵਿੰਗ ਕਰਦਿਆਂ ਹਮੇਸ਼ਾ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰੋ। ਬਿਨਾਂ ਵਜ੍ਹਾ

0: ਆਕਾਸ਼ਵਾਣੀ ਚੰਡੀਗੜ੍ਹ ਤੋਂ ਇਸ ਵੇਲੇ ਤੁਸੀਂ ਸੁਣ ਰਹੇ ਹੋ ਲਾਈਵ ਪੰਜਾਬੀ ਫੋਨ ਇਨ ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ। ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਕੋਈ ਆਪਣਾ ਸੁਨੇਹਾ ਦੇ ਸਕਦੇ ਹੋ। ਸਾਡੇ ਟੈਲੀਫੋਨ ਨੰਬਰ ਨੇ 2660615, 2660617 ਤੇ 2660619। ਚੰਡੀਗੜ੍ਹ ਦਾ ਐਸ ਟੀ ਡੀ ਕੋਡ ਏ 0172। ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ ਤੁਹਾਡਾ ਸਵਾਗਤ ਹੈ ਜੀ। ਕੌਣ ਬੋਲ ਰਹੇ ਹੋ?
1: ਨਮਸਕਾਰ ਜੀ।
0: ਨਮਸਕਾਰ ਜੀ।
1: ਜ਼ਿਲ੍ਹਾ ਲੁਧਿਆਣਾ ਮੁੱਲਾਪੁਰ ਦਾਖਾ ਮੰਡੀ ਤੋਂ ਰਜੇਸ਼ ਜੈਨ ਬਿੱਟੂ ਬੋਲ ਰਿਹਾ ਜੀ।
0: ਜੀ ਬਿੱਟੂ ਜੀ, ਕੀ ਹਾਲ ਚਾਲ ਹੈ ਤੁਹਾਡਾ?
1: ਬਹੁਤ ਵਧੀਆ ਬਾਬੇ, ਬਹੁਤ ਵਧੀਆ ਜੀ।
0: ਤੇ ਪ੍ਰੋਗਰਾਮ ਵਿੱਚ ਕੀ ਸੁਨੇਹਾ ਲੈ ਕੇ ਆਏ ਹੋ?
1: ਸੁਨੇਹਾ ਮੈਨੂੰ ਮੇਰਾ ਜੀ ਰਾਜ ਮਿਸਤਰੀਆਂ ਨੂੰ, ਜਿਹੜੇ ਘਰ ਬਣਾਉਂਦੇ ਆ ਘਰਾਂ ਦਾ ਠੇਕਾ ਲੈ ਲੈਂਦੇ ਆ, ਤਿੰਨ ਦਿਨ ਕਹਿ ਕੇ ਤਿੰਨ ਮਹੀਨੇ ਲਾ ਦਿੰਦੇ ਆ ਜੀ, ਲਾਰੇ ਲਾਉਣ ਲੱਗ ਜਾਂਦੇ ਆ ਕੰਮ ਜਾਲੇ ਫੜ ਕੇ
0: ਜੀ।
1: ਨਾ ਬੰਦਾ ਉੱਧਰ ਜੋਗਾ ਨਾ ਉੱਧਰ ਜੋਗਾ, ਐਗਰੀਮੈਂਟ ਕਰਕੇ ਵੀ ਆਪਣੇ ਕਹੇ ਤੇ ਭੱਜ ਜਾਂਦੇ ਆ।
0: ਦੇਖੋ ਜੀ, ਸਭ ਤੋਂ ਵੱਡੀ ਗੱਲ ਇਹ ਹੈ ਕਿ ਕਿਸੇ ਨੂੰ ਵੀ ਇੱਦਾਂ ਲਾਰਾ ਨਹੀਂ ਲਾਉਣਾ ਚਾਹੀਦਾ, ਹੈ ਨਾ?
1: ਤੇ
0: ਕੰਮ ਉਹਨਾਂ ਕੁ ਫੜੋ ਜਿੰਨਾ ਕੁ ਤੁਸੀਂ ਕਰ ਸਕਦੇ ਹੋ। ਇਹ ਨਹੀਂ ਕਿ ਤੁਸੀਂ ਇੱਧਰੋਂ ਵੀ ਕੰਮ ਫੜ ਲਿਆ ਉੱਧਰੋਂ ਵੀ ਕੰਮ ਫੜ ਲਿਆ, ਹੈ ਨਾ, ਤੇ ਫਿਰ ਉਹ ਸਾਰਿਆਂ ਨੂੰ ਚੱਕਰਾਂ 'ਚ ਪਾ ਕੇ ਆਪ ਚੁੱਪ ਕਰਕੇ ਬੈਠ ਜਾਓ।
1: ਹਾਂਜੀ, ਸਮਾਨ ਇੰਨਾ ਇੰਨਾ ਮੰਗਾ ਲੈਂਦੇ ਆ, ਮੁੜ ਕੇ ਮਹਿੰਗਾਈ ਵਧੀ ਜਾਂਦੀ ਆ, ਖਰਾਬ ਹੁੰਦਾ ਵਾ, ਕੁਛ ਰੇਟ ਵੱਧ ਜਾਂਦੇ ਆ, ਤੇ ਮੁੜ ਕੇ ਨਾ ਉੱਧਰ ਜੋਗਾ ਨਾ ਬੰਦਾ ਨਾ ਉੱਧਰ ਜੋਗਾ।
0: ਉਮੀਦ ਕਰਦੇ ਹਾਂ ਤੁਹਾਡੇ ਇਸ ਸੁਨੇਹੇ ਦੇ ਉੱਤੇ ਜ਼ਰੂਰ ਅਮਲ ਕਰਨਗੇ। ਬਹੁਤ ਬਹੁਤ ਸ਼ੁਕਰੀਆ ਫੋਨ ਕਰਨ ਵਾਸਤੇ।
1: ਧੰਨਵਾਦ।

0: ਵਿਜੇ ਕੁਮਾਰ ਜੀ ਕੀ ਹਾਲ ਚਾਲ ਹੈ ਤੁਹਾਡਾ?
1: ਠੀਕ ਹੈ ਜੀ, ਬਿਲਕੁਲ। ਆਪ ਸੁਣਾਓ ਜੀ।
0: ਤੇ ਪ੍ਰੋਗਰਾਮ ਦੇ ਵਿੱਚ ਕੀ ਸੁਨੇਹਾ ਲੈ ਕੇ ਆਏ?
1: ਪ੍ਰੋਗਰਾਮ ਤੋਂ ਸੁਣਿਆ ਤਾਂ ਇਹ ਹੈ ਜੀ, ਅੱਜ ਧੁੱਪਾਂ ਬਹੁਤ ਤੇਜ਼ ਪੈ ਰਹੀਆਂ, ਬਹੁਤ ਜਾਣੀ ਪੈ ਰਹੀਆਂ, ਤੇਜ਼ ਧੁੱਪਾਂ ਪੈ ਰਹੀਆਂ। 10 ਵਜੇ ਤੋਂ ਦੁਪਹਿਰਾ ਏਦਾਂ ਲੱਗਦਾ ਜਿੱਦਾਂ 2 ਵਜੇ ਹੁੰਦੇ।
0: ਬਿਲਕੁਲ,
1: ਮੇਰੀ ਇਹੀ ਗੁਜ਼ਾਰਿਸ਼ ਹੈ ਕਿ ਜਾਨਵਰਾਂ ਨੂੰ ਪਾਣੀ ਪੂਣੀ, ਦਾਣਾ ਪਾਣੀ ਆ ਕੇ ਪਾ ਕੇ ਰੱਖੋ
0: ਜੀ।
1: ਤੇ ਜਦੋਂ ਇਨਸਾਨ ਯਾਨੀ ਕਿ ਇੰਨੀ ਧੁੱਪਾਂ ਬਰਦਾਸ਼ਤ ਕਰ ਸਕੇ ਨਹੀਂ ਕਰ ਸਕਦੇ, ਮਤਲਬ ਜਾਨਵਰ ਤਾਂ ਫਿਰ ਵੀ।
0: ਵਿਜੇ ਜੀ, ਮੈਨੂੰ ਲੱਗਦਾ ਤੁਸੀਂ ਸਪੀਕਰ ਆਨ ਕੀਤਾ ਹੋਇਆ, ਸ਼ਾਇਦ ਉਹਨੂੰ ਬੰਦ ਕਰ ਲਓ।
1: ਮੈਂ ਤਾਂ ਬਾਹਰ ਆ ਜੀ।
0: ਅੱਛਾ,
1: ਮੈਂ ਯਾਨੀ ਕਿ ਸੜਕ ਉੱਤੇ ਖੜੇ ਆ ਜੀ ਇੱਧਰਲੇ ਪਾਸੇ।
0: ਕਿਉਂਕਿ ਤੁਹਾਡੀ ਆਵਾਜ਼ ਬੜੀ ਘੱਟ ਆ ਰਹੀ ਸੀ ਪਹਿਲਾਂ, ਹੁਣ ਠੀਕ ਆ ਰਹੀ ਹੈ, ਕੀ ਕਹਿਣਾ ਚਾਹੋਗੇ?
1: ਮੈਂ ਜੀ ਜਾਨਵਰਾਂ ਵਾਸਤੇ ਗਰਮੀਆਂ ਦੇ ਵਿੱਚ
0: ਜੀ
1: ਜਾਨਵਰਾਂ ਨੂੰ ਪਾਣੀ ਪਾਉਣੀ ਮਿਲਣ ਤੇ ਦਾਣਾ ਪਾਣੀ ਮਿਲ ਕੇ ਪਾ ਕੇ ਰੱਖਣਾ ਚਾਹੀਦਾ ਜੀ।
0: ਬਿਲਕੁਲ ਸਹੀ ਗੱਲ ਕਹਿ ਰਹੇ ਹੋ ਤੁਸੀਂ, ਦੇਖੋ ਗਰਮੀ ਬਹੁਤ ਪੈ ਰਹੀ ਹੈ, ਆਪਣਾ ਵੀ ਧਿਆਨ ਰੱਖੋ,
1: ਬਜ਼ੁਰਗਾਂ ਨੂੰ ਯਾਨੀ ਕਿ ਸਵਾ ਠੰਡੇ ਵਿੱਚ ਰੱਖਣਾ ਚਾਹੀਦਾ ਅੱਜ ਕੱਲ੍ਹ
0: ਜੀ। ਜੀ ਬਿਲਕੁਲ ਸਹੀ ਗੱਲ ਕਹਿ ਰਹੇ ਹੋ ਤੁਸੀਂ, ਦੇਖੋ ਗਰਮੀ ਬਹੁਤ ਪੈ ਰਹੀ ਹੈ, ਆਪਣਾ ਵੀ ਧਿਆਨ ਰੱਖੋ, ਬੱਚਿਆਂ ਦਾ ਖਾਸ ਤੌਰ ਦੇ ਉੱਤੇ, ਬਜ਼ੁਰਗਾਂ ਦਾ ਧਿਆਨ ਰੱਖੋ, ਔਰ ਨਾਲ ਦੇ ਨਾਲ ਤੁਸੀਂ ਪਾਣੀ ਜਿਹੜਾ ਉਹ ਪੰਛੀਆਂ ਵਾਸਤੇ, ਪਸ਼ੂਆਂ ਵਾਸਤੇ, ਜਿੱਥੇ ਵੀ ਤੁਸੀਂ ਠੀਕ ਸਮਝਦੇ ਉੱਥੇ ਤੁਸੀਂ ਰੱਖ ਸਕਦੇ ਹੋ, ਹੈਨਾ?
1: ਹਾਂਜੀ ਹਾਂਜੀ
0: ਹਾਂਜੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਫੋਨ ਕਰਨ ਵਾਸਤੇ। ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ, ਕੌਣ ਬੋਲ ਰਹੇ ਹੋ?
2: ਹੈਲੋ ਰਮੇਸ਼ ਜੀ, ਨਮਸਕਾਰ।
0: ਨਮਸਕਾਰ ਜੀ।
2: ਸੁਖਵੀਰ ਸਿੰਘ ਸ਼ਾਜਰੀ ਬੋਲਦਾ ਮੈਂ।
0: ਸੁਖਵੀਰ ਜੀ, ਆਵਾਜ਼ ਕਿਤੇ ਖਰਾਬ ਹੋ ਰਹੀ ਹੈ, ਥੋੜਾ ਜਿਹਾ ਨੈਟਵਰਕ ਏਰੀਆ 'ਚ ਆ ਜਾਓ। ਹਾਂਜੀ,
2: ਨੈਟਵਰਕ ਪ੍ਰੋਬਲਮ ਆ ਜਾਂਦਾ ਜੀ ਕਈ।
0: ਹੁਣ ਬਹੁਤ ਵਧੀਆ ਤੁਹਾਡੀ ਆਵਾਜ਼ ਆ ਰਹੀ ਹੈ।
2: ਹੁਣ ਬਾਹਰੇ ਆ ਗਿਆ ਜੀ ਮੈਂ।
0: ਕੀ ਹਾਲ ਚਾਲ ਹੈ ਤੁਹਾਡਾ?
2: ਹਾਲ ਚਾਲ ਤਾਂ ਵਧੀਆ, ਨਹੀਂ ਤੁਸੀਂ ਦੱਸੋ ਠੀਕ ਹੋ ਜੀ?
0: ਬਹੁਤ ਵਧੀਆ। ਇਹ ਛਾਜਲੀ ਪਿੰਡ ਕਿੱਥੇ ਪੈ ਜਾਂਦਾ ਤੁਹਾਡਾ?
2: ਇਹ ਸੰਗਰੂਰ ਜ਼ਿਲ੍ਹੇ 'ਚ ਪੈਂਦਾ ਜੀ, ਸੁਨਾਮ ਦੇ ਕੋਲੇ।
0: ਅੱਛਾ,
2: ਜਿਹੜਾ ਊਧਮ ਸਿੰਘ ਵਾਲਾ ਸੁਨਾਮ ਆ ਜੀ, ਉਹ ਤੋਂ 12 ਕਿਲੋਮੀਟਰ ਪੈ ਜਾਂਦਾ।
0: ਤੇ ਅੱਜ ਇਸ ਪ੍ਰੋਗਰਾਮ 'ਚ ਕੀ ਸੁਨੇਹਾ ਲੈ ਕੇ ਆਏ?
2: ਸੁਨੇਹਾ ਤਾਂ ਮੇਰਾ ਇਹ, ਜਿਵੇਂ ਹੁਣ ਗਰਮੀ ਹੋ ਰਹੀ ਜੀ ਬਹੁਤ ਜ਼ਿਆਦਾ।
0: ਹਾਂਜੀ।
2: ਸੋ ਗਰਮੀ ਤੋਂ ਬਚਾਓ ਰੱਖੋ ਜੀ, ਆਪਣਾ ਗਰਮ ਚੀਜ਼ਾਂ ਨਾ ਖਾਓ, ਠੰਡੀਆਂ ਚੀਜ਼ਾਂ ਖਾਓ ਜੀ, ਬੱਚਿਆਂ ਦਾ ਧਿਆਨ ਰੱਖੋ ਜੀ।
0: ਬਿਲਕੁਲ, ਜਦੋਂ ਵੀ ਦੇਖੋ ਇਸ ਗਰਮੀ ਦੇ ਮੌਸਮ ਦੇ ਵਿੱਚ, ਪਹਿਲੀ ਗੱਲ ਤਾਂ ਇਹ ਹੈ ਕਿ ਜੇ ਤੁਹਾਨੂੰ ਕੰਮ ਨਹੀਂ ਹੈ ਕੋਈ, ਤੇ ਘਰੋਂ ਬਾਹਰ ਨਾ ਨਿਕਲੋ 12 ਵਜੇ ਤੋਂ ਲੈ ਕੇ 4 ਵਜੇ ਤੱਕ, ਉਦੋਂ ਬਹੁਤ ਜ਼ਿਆਦਾ ਧੁੱਪ ਹੁੰਦੀ ਹੈ, ਗਰਮੀ ਹੁੰਦੀ ਹੈ, ਤੇ ਲੂ ਲੱਗਣ ਦਾ ਜਿਹੜਾ ਉਹ ਖਤਰਾ ਹੁੰਦਾ, ਹੈਨਾ?
2: ਹਾਂਜੀ ਹਾਂ, ਜੇ ਸਿਹਤ ਵਾਲਾ ਸਭ ਕੁਛ ਆ ਜੀ।
0: ਜੇ ਜ਼ਰੂਰੀ ਹੈ ਤੁਸੀਂ ਬਾਹਰ ਜਾਣਾ ਤਾਂ ਆਪਣਾ ਸਿਰ ਢੱਕ ਕੇ ਰੱਖੋ, ਛਤਰੀ ਵਗੈਰਾ ਨਾਲ ਲੈ ਕੇ ਜਾਓ, ਪਾਣੀ ਦੀ ਬੋਤਲ ਨਾਲ ਲੈ ਕੇ ਜਾਓ।
2: ਹਾਂਜੀ ਹਾਂਜੀ,
0: ਦੇਖੋ ਬਚਾਅ 'ਚ ਹੀ ਬਚਾਅ ਹੈ, ਹੈਨਾ?
2: ਹਾਂਜੀ ਹਾਂ, ਇਹ ਤਾਂ ਹੈ ਸਰ ਜੀ।
0: ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ, ਬਹੁਤ ਬਹੁਤ ਸ਼ੁਕਰੀਆ ਫੋਨ ਕਰਨ ਵਾਸਤੇ।
2: ਠੀਕ ਹੈ ਵੀਰ ਜੀ, ਓਕੇ ਓਕੇ।

0: ਸੁਨੇਹ ਮਿੱਤਰਾਂ ਦੇ ਪ੍ਰੋਗਰਾਮ ਚ ਤੁਹਾਡਾ ਸਵਾਗਤ ਹੈ ਜੀ। ਕੌਣ ਬੋਲ ਰਹੇ ਹੋ?
1: ਹੈਲੋ, ਵਿਜੇ ਕੁਮਾਰ ਜੀ।
0: ਵਿਜੇ ਕੁਮਾਰ ਜੀ, ਰੇਡੀਓ ਤੋਂ ਦੂਰ ਚਲੇ ਜਾਓ ਥੋੜਾ ਜਿਹਾ, ਆਵਾਜ਼ ਬੜੀ ਗੂੰਜ ਰਹੀ ਹੈ।
1: ਮੈਂ ਖਰੜ ਤੋਂ ਬੋਲ ਰਿਹਾ ਜੀ, ਵਿਜੇ ਕੁਮਾਰ।

ਕੱਕ ਤੈਨੂੰ ਪਾਲ ਤੇਰੀ ਲਜਨੀ ਰਹਿਣੀਆਂ ਹਮੇਸ਼ਾ ਨਹੀਂ ਰਹਿਣੀਆਂ ਹਮੇਸ਼ਾ ਨਹੀਂ ਉਹ ਰੂਪ ਤੇ ਜਵਾਨੀਆਂ ਇੱਕ ਪਲ ਪੈ ਜਾ ਮੇਰੇ ਪਾਸ ਗੋਰੀਏ ਜ਼ੋਰਾਂ ਨਾਲ ਲੱਗੀ ਅੱਗੇ ਆਸ ਗੋਰੀਏ ਸਾਨੂੰ ਦੁੱਕ ਨਾਲ ਪਾਣੀ ਹੀ ਪਿਲਾ ਦੇ ਕੁੱਟਣੀ ਹੋ ਤੇਰਾ ਜੂਠਾ ਗਾਣੋ ਕਰੀਏ ਗਲਾਜ ਗੋਰੀਏ ਬੜੇ ਜ਼ੋਰਾਂ ਨਾਲ ਲੱਗੀ ਅੱਗੇ ਆਸ ਗੋਰੀਏ ਬੜੇ ਜ਼ੋਰਾਂ ਨਾਲ ਲੱਗੀ

0: ਬੋਲੇ ਦੁਹਾਈਆਂ ਤੇਰੇ ਝਾਂਜਰਾਂ ਦੇ ਬੋਰਨੀ ਜੋਗੀ ਅੱਗੇ ਤੁਰੀਆਂ ਨਾ ਸੱਪਣੀ ਦੀ ਤੋੜਨੀ ਕਹਿੰਦੇ ਨੇ ਦੁਹਾਈਆਂ ਤੇਰੇ ਝਾਂਜਰਾਂ ਦੇ ਬੋਰਨੀ ਜੋਗੀ ਅੱਗੇ ਤੁਰੀਏ ਨਾ ਸੱਪਣੀ ਦੀ ਤੋੜਨੀ ਅਸੀਂ ਚੱਲ ਚੱਲ ਕੇ ਅਸੀਂ ਚੱਲ ਚੱਲ ਕੇ ਵਖਾਦੇ ਮੈਨੂੰ ਨੇਰੀਏ ਨੀ ਰੁਕ ਜਲ ਰਾਵੀ ਤੇ ਬਿਆਸ ਗੋਰੀਏ ਜ਼ੋਰਾਂ ਨਾਲ ਜ਼ੋਰਾਂ ਨਾਲ ਲੱਗੀ ਐ ਪਿਆਸ ਗੋਰੀਏ ਸਾਨੂੰ ਬੁੱਕ ਨਾਲ ਪਾਣੀ ਵੀ ਪਿਲਾ ਦੇ ਕੁਛ ਨੀ ਹਾਂ ਤੇਰਾ ਝੂਠਾ ਕਾਨੂੰ ਕਰੀਏ ਗਲਾਸ ਗੋਰੀਏ ਬੜੇ ਜ਼ੋਰਾਂ ਨਾਲ ਲੱਗੀ ਐ ਪਿਆਸ ਗੋਰੀਏ ਬੜੇ ਜ਼ੋਰਾਂ ਨਾਲ ਲੱਗੀ ਐ ਪਿਆਸ ਗੋਰੀਏ ਹੁਣ ਤੇ ਪਿਲਾ ਦੇ ਜੀ ਪਾਣੀ
1: ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ ਚ ਤੁਹਾਡਾ ਸਵਾਗਤ ਹੈ ਜੀ ਕੌਣ ਬੋਲ ਰਹੇ ਹੋ
2: ਮੈਂ ਅਸ਼ੋਕ ਬੋਲ ਰਿਹਾ ਜੀ ਚੰਡੀਗੜ੍ਹ ਸੈਕਟਰ 42 ਤੋਂ
1: ਜੀ ਅਸ਼ੋਕ ਜੀ ਕੀ ਹਾਲ ਚਾਲ ਹੈ ਤੁਹਾਡਾ
2: ਠੀਕ ਹੈ ਜੀ ਬਹੁਤ ਵਧੀਆ ਜੀ ਮੇਰਾ ਸੁਨੇਹਾ ਇਹ ਹੈ ਜੀ
1: ਜੀ
2: ਕਿ ਬੱਚੇ ਗਰੁੱਪ ਬਣਾ ਕੇ ਨਾ ਆਸ ਪਾਸ ਆਪਣਾ ਨਹਿਰ ਤੇ ਜਾਂਦੇ ਹੈ ਤੇ ਉਹ ਤੁਸੀਂ ਅੱਛੇ ਤੈਰਾਕ ਦੇ ਨਾਲ ਜਾਂ ਬੜੇ ਨਾਲ ਜਾਣ ਕਈ ਵਾਰੀ ਹਾਦਸਾ ਹੋ ਜਾਂਦਾ ਜੀ
1: ਬਿਲਕੁਲ ਸਹੀ ਗੱਲ ਕਹਿ ਰਹੇ ਹੋ ਤੁਸੀਂ
2: ਹਾਂਜੀ ਇਹ ਦੇਖਿਆ ਗਿਆ ਕਿ ਆਸ ਪਾਸ ਨਹਿਰ ਹੁੰਦੇ ਨਾ ਉਹਦੇ ਛਾਲਾ ਮਾਰਦੇ ਤੇ ਗਹਿਰਾਈ ਚ ਚਲ ਜਾ ਸਕਦੇ ਨੇ
1: ਜੀ ਬਿਲਕੁਲ ਸਹੀ ਗੱਲ ਕਹਿ ਰਹੇ ਹੋ ਤੁਸੀਂ ਦੇਖੋ ਹਾਦਸਾ ਹੋਣ ਦਾ ਬਹੁਤ ਵੱਡਾ ਖਤਰਾ ਹੁੰਦਾ ਤੇ ਬੱਚਿਆਂ ਦੇ ਨਾਲ ਦੇਖੋ ਜਦੋਂ
2: ਰੱਖਣਾ ਚਾਹੀਦਾ ਉਹਨਾਂ ਨੂੰ
1: ਜੀ ਜੀ ਜੀ ਬਿਲਕੁਲ ਉਮੀਦ ਕਰਦੇ ਹਾਂ ਤੁਹਾਡੇ ਇਸ ਸੁਨੇਹੇ ਦੇ ਉੱਤੇ ਸਾਡੇ ਸਾਰੇ ਸੁਣਨ ਵਾਲੇ ਜ਼ਰੂਰ ਅਮਲ ਕਰਨਗੇ ਅਸ਼ੋਕ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਫੋਨ ਕਰਨ ਵਾਸਤੇ
2: ਸ਼ੁਕਰੀਆ ਜੀ
1: ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ ਚ ਤੁਹਾਡਾ ਸਵਾਗਤ ਹੈ ਜੀ ਕੌਣ ਬੋਲ ਰਹੇ ਹੋ
3: ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਜੀ ਹੈਲੋ
3: ਸਮ੍ਰਿਤਾ ਡੋਗਰਾ ਹਾਂਜੀ
1: ਜੀ ਸਮ੍ਰਿਤਾ ਜੀ ਬੋਲੋ ਕਿੱਥੋਂ ਬੋਲ ਰਹੇ ਹੋ ਤੁਸੀਂ
3: ਸਰ ਮੈਂ ਮੇਰਾ ਇਹ ਮੈਸੇਜ ਹੈ ਅੱਜ ਸਾਡੇ ਹਿਮਾਚਲ ਚ ਵੋਟ ਪੈ ਰਹੇ
1: ਜੀ
3: ਤੋਂ ਹਰ ਕੋਈ ਬੰਦਾ ਆਪਣੇ ਅਕਾਊਂਟ ਦਾ ਸਾਡੇ ਉਹਦਾ ਅੱਜ ਪੈ ਰਿਹਾ ਇਸ ਤਰ੍ਹਾਂ ਅਲੱਗ ਅਲੱਗ ਪੈਂਦਾ ਨਾ ਤੋ ਜ਼ਰੂਰ ਆਪਣੇ ਵੋਟ ਨੂੰ ਡਾਲ ਲੈ ਜਾਓ ਗਰਮੀ ਚਾਹੇ ਕੁਛ ਹੈ
1: ਬਿਲਕੁਲ ਸਹੀ ਗੱਲ ਕਹਿ ਰਹੀ ਹੈ ਤੁਸੀਂ ਬਿਲਕੁਲ ਸਹੀ ਕਿਹਾ ਕਿਉਂਕਿ ਦੇਖੋ ਸਾਡਾ ਦੇਸ਼ ਭਾਰਤ ਜਿਹੜਾ ਉਹ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਨਾ ਤੇ ਲੋਕਤੰਤਰ ਤਾਂ ਹੀ ਮਜ਼ਬੂਤ ਹੋਏਗਾ ਜਦੋਂ ਅਸੀਂ ਆਪਣੀ ਵੋਟ ਦਾ ਇਸਤੇਮਾਲ ਕਰਾਂਗੇ ਵੋਟ ਪਾਉਣ ਜ਼ਰੂਰ ਜਾਓ ਉਮੀਦ ਕਰਦੇ ਹਾਂ ਤੁਹਾਡੇ ਇਸ ਸੁਨੇਹੇ ਦੇ ਉੱਤੇ ਸਾਡੇ ਸਾਰੇ ਸੁਣਨ ਵਾਲੇ ਜ਼ਰੂਰ ਅਮਲ ਕਰਨਗੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਫੋਨ ਕਰਨ ਵਾਸਤੇ
3: ਥੈਂਕ ਯੂ

0: ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ ਚ ਤੁਹਾਡਾ ਸਵਾਗਤ ਹੈ ਜੀ। ਕੌਣ ਬੋਲ ਰਹੇ ਹੋ?
1: ਮੈਂ ਬੰਸੀ ਲਾਲ ਹਾਂ ਜੀ, ਪਿੰਡ ਤੇਜਾ ਮੋੜੀ, ਜ਼ਿਲ੍ਹਾ ਅੰਬਾਲਾ ਜੀ।
0: ਜੀ ਬੰਸੀ ਲਾਲ ਜੀ, ਕੀ ਹਾਲ ਚਾਲ ਹੈ ਤੁਹਾਡਾ?
1: ਬੜੀਆ ਜੀ, ਸਾਰੇ ਸਰੋਤਿਆਂ ਨੂੰ ਰਾਮ ਰਾਮ ਜੀ।
0: ਪ੍ਰੋਗਰਾਮ ਦੇ ਵਿੱਚ ਕੀ ਸੁਨੇਹਾ ਲੈ ਕੇ ਆਏ ਹੋ?
1: ਸੁਨੇਹਾ ਤੇ ਆ, ਗਰਮੀ ਦੇ ਬਚੋ ਭਾਈ।
0: ਬਿਲਕੁਲ,
1: ਗਰਮੀ ਬਹੁਤ ਹੈ, ਆਪਣੇ ਬਿਨਾਂ ਕੰਮ ਦੇ ਬਾਹਰ ਨਾ ਫਿਰੋ।
0: ਬਿਲਕੁਲ,
1: ਜੇ ਕੰਮ ਜ਼ਰੂਰੀ ਹੈ ਜਾਓ, ਫਿਰ ਉਹ ਵੀ ਛਾਤਾ ਲੈ ਕੇ ਜਾਓ, ਆਪਣਾ ਪਾਣੀ ਨਾਲ ਰੱਖੋ
0: ਜੀ,
1: ਗਿੱਲਾ ਕੱਪੜਾ ਰੱਖੋ ਸਿਰ ਤੇ।
0: ਬਿਲਕੁਲ ਜੀ, ਜਿੰਨਾ ਬਚਾ ਕਰ ਲੋਗੇ ਉਨਾ ਹੀ ਬਚਾ ਇਸ ਗਰਮੀ ਦੇ ਵਿੱਚ,
1: ਬਚੋ ਜਿੰਨਾ ਹੋ ਸਕੇ।
0: ਉਮੀਦ ਕਰਦੇ ਹਾਂ ਤੁਹਾਡੇ ਇਸ ਸੁਨੇਹੇ ਦੇ ਉੱਤੇ ਸਾਡੇ ਸਾਰੇ ਸੁਣਨ ਵਾਲੇ ਜ਼ਰੂਰ ਅਮਲ ਕਰਨਗੇ। ਸ਼ੁਕਰੀਆ ਜੀ ਫੋਨ ਕਰਨ ਵਾਸਤੇ।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਗੁਰਵਿੰਦਰ ਸਿੰਘ ਸਹੋਤਾ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪੰਜਾਬ ਵਿੱਚ ਨਗਰ ਨਿਗਮ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਵੋਟਾਂ ਅੱਜ ਪੈ ਰਹੀਆਂ ਨੇ। ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋਈ। ਦੁਪਹਿਰ 12 ਵਜੇ ਤੱਕ ਕੁੱਲ 31.6% ਵੋਟਿੰਗ ਦਰਜ ਕੀਤੀ ਗਈ ਹੈ। ਕੁੱਲ 35,45,000 ਤੋਂ ਵੱਧ ਵੋਟਰ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਵਿੱਚ ਆਪਣੇ ਨੁਮਾਇੰਦਿਆਂ ਦੀ ਚੋਣ ਕਰਨ ਲਈ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਰਹੇ ਨੇ। ਰਾਜ ਚੋਣ ਕਮਿਸ਼ਨ ਅਨੁਸਾਰ ਸੂਬੇ ਭਰ ਵਿੱਚ ਕੁੱਲ 1896 ਵਾਰਡਾਂ ਤੋਂ 7555 ਉਮੀਦਵਾਰ ਚੋਣ ਲੜ ਰਹੇ ਨੇ ਤੇ ਇਸ ਸਮੇਂ 32,000 ਪੁਲਿਸ ਮੁਲਾਜ਼ਮਾਂ ਦੀ ਭਾਰੀ ਤਾਇਨਾਤੀ ਵਿਚਕਾਰ ਵੋਟਿੰਗ ਜਾਰੀ ਹੈ। ਸਾਰੀਆਂ ਨਗਰ ਨਿਗਮ ਸੰਸਥਾਵਾਂ ਵਿੱਚ ਆਦਰਸ਼ ਚੋਣ ਜ਼ਾਬਤਾ ਪਹਿਲਾਂ ਹੀ ਲਾਗੂ ਹੋਏ ਅਤੇ ਆਜ਼ਾਦ ਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਲਈ IAS ਤੇ ਸੀਨੀਅਰ PCS ਅਧਿਕਾਰੀਆਂ ਨੂੰ ਜਨਰਲ ਨਿਗਰਾਨ ਵਜੋਂ ਤਾਇਨਾਤ ਕੀਤਾ ਗਿਆ ਹੈ। ਵੋਟਾਂ ਦੀ ਗਿਣਤੀ ਸ਼ੁੱਕਰਵਾਰ 29 ਮਈ ਨੂੰ ਹੋਵੇਗੀ। ਇਸੇ ਤਰ੍ਹਾਂ ਰਾਜ ਚੋਣ ਕਮਿਸ਼ਨ ਨੇ ਨਗਰ ਕੌਂਸਲ ਦੀਨਾਨਗਰ, ਗੁਰਦਾਸਪੁਰ, ਕਾਦੀਆਂ ਅਤੇ ਸ਼ਾਮ 84 ਦੀ ਮੈਂਬਰਾਂ ਦੀ ਚੋਣ ਲਈ ਆਮ ਚੋਣਾਂ ਕਰਵਾਉਣ ਦੀਆਂ ਤਰੀਕਾਂ ਦਾ ਐਲਾਨ ਕੀਤਾ ਹੈ। ਚੋਣਾਂ 3 ਜੂਨ ਨੂੰ ਹੋਣਗੀਆਂ। ਇਨ੍ਹਾਂ ਚੋਣਾਂ ਲਈ ਨਾਮਜ਼ਦਗੀਆਂ 30 ਮਈ ਤੱਕ ਦਾਖਲ ਕੀਤੀਆਂ ਜਾ ਸਕਦੀਆਂ ਨੇ। ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਤਰੀਕ 3 ਜੂਨ ਹੈ। ਨਾਮਜ਼ਦਗੀਆਂ ਦੀ ਜਾਂਚ 4 ਜੂਨ ਨੂੰ ਹੋਵੇਗੀ ਅਤੇ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਤਰੀਕ 5 ਜੂਨ ਹੈ। ਵੋਟਾਂ ਦੀ ਗਿਣਤੀ ਵੋਟਾਂ ਪੈਣ ਤੋਂ ਤੁਰੰਤ ਬਾਅਦ ਉਸੇ ਦਿਨ 13 ਜੂਨ ਨੂੰ ਹੀ ਕੀਤੀ ਜਾਵੇਗੀ। ਇਨ੍ਹਾਂ ਚੋਣਾਂ ਦੇ ਮੱਦੇਨਜ਼ਰ ਨਗਰ ਕੌਂਸਲਾਂ ਦੇ ਅਧਿਕਾਰ ਖੇਤਰਾਂ ਵਿੱਚ ਆਦਰਸ਼ ਚੋਣ ਜ਼ਾਬਤਾ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ। ਸਥਾਨਕ ਸਰਕਾਰਾਂ ਦੇ ਪ੍ਰਸ਼ਾਸਕੀ ਸਕੱਤਰ ਮਨਜੀਤ ਸਿੰਘ ਬਰਾੜ ਨੇ ਕਿਹਾ ਹੈ ਕਿ ਜਨਗਣਨਾ 2027 ਦੇ ਪਹਿਲੇ ਪੜਾਅ ਵਿੱਚ ਪੰਜਾਬ ਦੀ ਪ੍ਰਸ਼ਾਸਨਿਕ ਮਸ਼ੀਨਰੀ ਨੇ 11 ਜ਼ਿਲ੍ਹਿਆਂ ਅਤੇ 7 ਨਗਰ ਨਿਗਮਾਂ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ ਹੈ। ਉਨ੍ਹਾਂ ਕਿਹਾ ਹੈ ਕਿ ਇਹ ਨਿਰਧਾਰਿਤ ਸਮੇਂ ਅੰਦਰ ਡਾਟਾ ਇਕੱਤਰਤਾ ਦੀ ਸੰਪੂਰਨਤਾ, ਸਟੀਕਤਾ ਅਤੇ ਉੱਚ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਦੀ ਠੋਸ ਵਚਨਬੱਧਤਾ ਨੂੰ ਦਰਸਾਉਂਦਾ ਹੈ। ਡਾਇਰੈਕਟਰ ਜਨਗਣਨਾ ਆਪਰੇਸ਼ਨ ਡਾਕਟਰ ਮਨਜੋਤ ਖੋਸਾ ਅਤੇ ਡਾਇਰੈਕਟਰ ਸਥਾਨਕ ਸਰਕਾਰਾਂ ਕੁਲਵੰਤ ਸਿੰਘ ਨੇ ਪਹਿਲੇ ਪੜਾਅ ਦੇ ਕਾਰਜਾਂ ਦੇ ਮੁਲਾਂਕਣ ਲਈ ਵਰਚੁਅਲ ਤੌਰ ਤੇ ਸਮੀਖਿਆ ਮੀਟਿੰਗ ਦੌਰਾਨ ਮਨਜੀਤ ਸਿੰਘ ਬਰਾੜ ਨੇ ਕਿਹਾ ਕਿ ਬਰਨਾਲਾ, ਮੋਗਾ, ਮਲੇਰਕੋਟਲਾ, ਫਾਜ਼ਿਲਕਾ, ਲੁਧਿਆਣਾ, ਸੰਗਰੂਰ, ਸ੍ਰੀ ਮੁਕਤਸਰ ਸਾਹਿਬ, ਤਰਨ ਤਾਰਨ, ਰੂਪਨਗਰ, ਮਾਨਸਾ ਅਤੇ ਹੁਸ਼ਿਆਰਪੁਰ ਸਮੇਤ ਕੁੱਲ 11 ਜ਼ਿਲ੍ਹਿਆਂ ਅਤੇ 7 ਨਗਰ ਨਿਗਮਾਂ ਬਰਨਾਲਾ, ਅਬੋਹਰ, ਮੋਗਾ, ਬਟਾਲਾ, ਹੁਸ਼ਿਆਰਪੁਰ, ਫਗਵਾੜਾ ਅਤੇ ਕਪੂਰਥਲਾ ਨੇ ਸ਼ਾਨਦਾਰ

0: ਸ਼ਲਾਘਾਯੋਗ ਕਾਰਗੁਜ਼ਾਰੀ ਦਿਖਾਈਏ। ਪੰਜਾਬ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਰਾਹੀਂ ਉੱਚ ਜੋਖਮ ਗਰਭ ਅਵਸਥਾ ਅਤੇ ਨਵਜਾਤ ਬੱਚਿਆਂ ਦੀ ਸਿਹਤ ਸੇਵਾਵਾਂ ਨੂੰ ਖਾਸ ਤੌਰ 'ਤੇ ਮਜ਼ਬੂਤੀ ਮਿਲ ਰਹੀ ਹੈ। ਇਹ ਯੋਜਨਾ ਗੰਭੀਰ ਜਣੇਪੇ ਅਤੇ ਗੰਭੀਰ ਤੌਰ 'ਤੇ ਬਿਮਾਰ ਨਵਜਾਤ ਬੱਚਿਆਂ ਦੇ ਇਲਾਜ ਨੂੰ ਪਰਿਵਾਰਾਂ ਲਈ ਬਿਨਾਂ ਕਿਸੇ ਆਰਥਿਕ ਬੋਝ ਦੇ ਆਸਾਨ ਬਣਾ ਰਹੀ ਹੈ। ਸਿਹਤ ਕਾਰਡ ਉਹਨਾਂ ਮਹਿਲਾਵਾਂ ਲਈ ਇੱਕ ਮਹੱਤਵਪੂਰਨ ਸਹਾਰਾ ਬਣ ਕੇ ਉਭਰਿਆ ਹੈ ਜਿਨ੍ਹਾਂ ਨੂੰ ਜਣੇਪੇ ਦੌਰਾਨ ਆਪਰੇਸ਼ਨ ਰਾਹੀਂ ਇਲਾਜ ਦੀ ਲੋੜ ਪੈਂਦੀ ਹੈ। ਰਾਜ ਸਿਹਤ ਏਜੰਸੀ ਦੇ ਅੰਕੜੇ ਅਨੁਸਾਰ 25 ਮਈ ਤੱਕ ਯੋਜਨਾ ਤਹਿਤ ਵਾਤਾਵਰਣ ਯੋਜਨਾ ਤਹਿਤ ਮਾਤਰਤਵ ਅਤੇ ਨਵਜਾਤ ਸੰਭਾਲ ਦੇ ਕੁੱਲ 7300 ਮਾਮਲਿਆਂ ਵਿੱਚ ਇਲਾਜ ਪ੍ਰਦਾਨ ਕੀਤਾ ਗਿਆ ਜਿਸ 'ਤੇ ਲਗਭਗ 7 ਕਰੋੜ ਰੁਪਏ ਤੋਂ ਵੱਧ ਦਾ ਖਰਚ ਹੋਇਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਵੱਲੋਂ ਪਿੰਡ ਜੱਸੀ ਪੋਵਾਲੀ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਵਿੱਚ ਕਿਸਾਨਾਂ ਨੂੰ ਖਾਦਾਂ ਦੀ ਸੰਤੁਲਿਤ ਵਰਤੋਂ ਬਾਰੇ ਜਾਣੂ ਕਰਵਾਇਆ ਗਿਆ। ਡਿਪਟੀ ਡਾਇਰੈਕਟਰ ਟ੍ਰੇਨਿੰਗ ਡਾਕਟਰ ਗੁਰਦੀਪ ਸਿੰਘ ਸਿੱਧੂ ਨੇ ਕਿਸਾਨਾਂ ਨੂੰ ਝੋਨੇ ਅਤੇ ਨਰਮੇ ਦੀ ਫਸਲ ਵਿੱਚ ਜੀਵਾਂ ਨੂੰ ਖਾਦ ਦੀ ਵਰਤੋਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਜੈਵਿਕ ਖਾਦਾਂ ਦੀ ਵਰਤੋਂ ਨਾਲ ਰਸਾਇਣਿਕ ਖਾਦਾਂ ਉੱਤੇ ਨਿਰਭਰਤਾ ਘਟਾਈ ਜਾ ਸਕਦੀ ਹੈ ਅਤੇ ਫਸਲ ਦੀ ਪੈਦਾਵਾਰ ਅਤੇ ਮਿੱਟੀ ਦੀ ਸਿਹਤ ਵਿੱਚ ਸੁਧਾਰ ਲਿਆਂਦਾ ਜਾ ਸਕਦਾ ਹੈ। ਸਹਾਇਕ ਪ੍ਰੋਫੈਸਰ ਡਾਕਟਰ ਰਮਨਦੀਪ ਕੌਰ ਨੇ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਲੱਕੀ ਸੀਡ ਡਿਲ ਰਾਹੀਂ ਬਿਜਾਈ ਕਰਨ ਦੇ ਢੰਗ ਅਤੇ ਇਸ ਤਕਨੀਕ ਦੇ ਲਾਭਾਂ ਬਾਰੇ ਜਾਣਕਾਰੀ ਦਿੱਤੀ। ਕੈਂਪ ਦੌਰਾਨ ਕਿਸਾਨਾਂ ਨੇ ਖਾਦਾਂ ਦੀ ਵਰਤੋਂ ਅਤੇ ਝੋਨੇ ਦੀ ਸਿੱਧੀ ਬਿਜਾਈ ਨਾਲ ਸੰਬੰਧਿਤ ਆਪਣੇ ਸਵਾਲਾਂ ਦੇ ਜਵਾਬ ਪ੍ਰਾਪਤ ਕੀਤੇ ਅਤੇ ਮਾਹਿਰਾਂ ਨਾਲ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਕਿਸਾਨਾਂ ਨੂੰ ਜੀਵਾਂ ਨੂੰ ਖਾਦ ਵੀ ਮੁਹੱਈਆ ਕਰਵਾਈ ਗਈ। ਸੇਫ ਸਕੂਲ ਵਾਹਨ ਪਾਲਿਸੀ ਤਹਿਤ ਅਤੇ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਪਟਿਆਲਾ ਜ਼ਿਲ੍ਹੇ ਵਿੱਚ ਖਾਸ ਚੈਕਿੰਗ ਅਤੇ ਜਾਗਰੂਕਤਾ ਮੁਹਿੰਮ ਚਲਾਈ ਗਈ। ਪਟਿਆਲਾ ਦੇ ਰੀਜਨਲ ਟਰਾਂਸਪੋਰਟ ਅਫਸਰ ਡਾਕਟਰ ਪੂਨਮਪ੍ਰੀਤ ਕੌਰ ਦੀ ਅਗਵਾਈ ਹੇਠ ਚਲਾਈ ਗਈ ਇਸ ਮੁਹਿੰਮ ਦੌਰਾਨ ਸਕੂਲਾਂ ਦੀਆਂ ਬੱਸਾਂ, ਵੈਨਾਂ ਅਤੇ ਸਕੂਲੀ ਬੱਚਿਆਂ ਨੂੰ ਜਾਣ ਵਾਲੇ ਹੋਰ ਵਾਹਨਾਂ ਦੀ ਵਿਸਥਾਰ ਨਾਲ ਜਾਂਚ ਕੀਤੀ ਗਈ। ਡਾਕਟਰ ਪੂਨਮਪ੍ਰੀਤ ਕੌਰ ਨੇ ਦੱਸਿਆ ਕਿ ਜਾਣ ਦੌਰਾਨ ਵਾਹਨਾਂ ਦੇ ਪਰਮਿਟ, ਫਿਟਨੈਸ ਸਰਟੀਫਿਕੇਟ, ਇੰਸ਼ੋਰੈਂਸ, ਸਪੀਡ ਵਾਰਨਰ, ਐਮਰਜੈਂਸੀ ਐਗਜ਼ਿਟ, ਅੱਗ ਬਿਆਲ ਨਿਯੰਤਰ, ਫਸਟ ਏਡ ਬਾਕਸ ਆਦਿ ਦੀ ਗੰਭੀਰਤਾ ਨਾਲ ਜਾਂਚ ਕੀਤੀ ਗਈ। ਜਿਹੜੇ ਵਾਹਨ ਨਿਰਧਾਰਿਤ ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ਕਰਦੇ ਪਾਏ ਗਏ ਉਹਨਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਗਈ ਅਤੇ ਉਲੰਘਣਾ ਕਰਨ ਵਾਲਿਆਂ ਦੇ ਮੌਕੇ 'ਤੇ ਹੀ ਚਲਾਨ ਕੱਟੇ ਗਏ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖ਼ਬਰਾਂ ਖਤਮ ਹੋਈਆਂ। ਸਾਡਾ ਐਕਸ@AIR ਆਰਐਨਯੂ ਜਲੰਧਰ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
1: ये विविध भारती का चंडीगढ़ केंद्र है। 1:15 हुए हैं। कुछ ही देर में आप फिल्म संगीत सुनेंगे।

0: ਜੁਬਿਨ ਨੌਟਿਆਲ ਦੀ ਆਵਾਜ਼ ਵਿੱਚ ਹੁਣੇ ਤੁਸੀਂ ਭਗਤੀ ਰਚਨਾ ਸੁਣੀ ਐਫਐਮ 107.2 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਸ਼ਾਮ ਦੇ 6:10 ਹੋਣ ਵਾਲੇ ਨੇ। ਕੁਝ ਪਲਾਂ 'ਚ ਤੁਸੀਂ ਹਿੰਦੀ 'ਚ ਪ੍ਰਾਦੇਸ਼ਿਕ ਸਮਾਚਾਰ ਸੁਣੋਗੇ, ਪਹਿਲਾਂ ਸਾਡੇ ਕੇਂਦਰ ਤੋਂ। ਉਸ ਤੋਂ ਬਾਅਦ ਅਸੀਂ ਤੁਹਾਨੂੰ ਲੈ ਚੱਲਾਂਗੇ ਆਪਣੇ ਜਲੰਧਰ ਕੇਂਦਰ 6:20 'ਤੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਪੰਜਾਬੀ 'ਚ ਪ੍ਰਾਦੇਸ਼ਿਕ ਖਬਰਾਂ ਲਈ। ਅਤੇ ਪਹਿਲਾਂ ਹਿੰਦੀ 'ਚ ਪ੍ਰਾਦੇਸ਼ਿਕ ਖਬਰਾਂ।
1: नमस्कार, ये आकाशवाणी चंडीगढ़ है। अब आप चंदन शर्मा से प्रादेशिक समाचार सुनिए। पहले इस बुलेटिन के मुख्य समाचार। पूर्व उपराष्ट्रपति एम वेंकैया

ਅੱਜਕੱਲ ਭਾਰਤ ਦੇ ਹਰ ਪਿੰਡ ਦੀਆਂ ਛੱਤਾਂ ਬਦਲ ਗਈਆਂ ਹਨ ਜਿੱਥੇ ਕਦੇ ਛੱਤਾਂ ਤੇ ਸਿਰਫ ਪਾਪੜ ਅਤੇ ਕੱਪੜੇ ਸੁਕਾਏ ਜਾਂਦੇ ਸਨ ਉੱਥੇ ਹੁਣ ਬਿਜਲੀ ਬਿੱਲ ਜ਼ੀਰੋ ਹੋ ਰਹੇ ਹਨ ਹਰ ਪਿੰਡ ਵਿੱਚ

ਇਹ ਸਨ ਭਾਈ ਬਲਵਿੰਦਰ ਸਿੰਘ ਰਾਗੀ ਅਤੇ ਇਹਨਾਂ ਦੇ ਸਾਥੀ। ਅੰਮ੍ਰਿਤ ਬਾਣੀ ਪ੍ਰੋਗਰਾਮ ਚ ਅਗਲਾ ਸ਼ਬਦ ਸਰਵਨ ਕਰਦੇ ਹਾਂ। ਆਵਾਜ਼ ਏ ਕੁਮਾਰ ਗੌਰਵ ਕੋਹਲੀ ਦੀ।

ਇਸ ਹਨ ਕੁਮਾਰ ਗੌਰਵ ਕੋਹਲੀ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਇਸ ਵੇਲੇ ਸਰੋਤੇ ਅੰਮ੍ਰਿਤ ਬਾਣੀ ਪ੍ਰੋਗਰਾਮ ਚ ਸ਼ਬਦ ਸਰਵਣ ਕਰ ਰਹੇ ਨੇ ਐਫ ਐਮ 107.2 ਮੈਗਾਹਰਟਜ਼ ਤੇ।

ਇਹ ਸਨ ਭਾਈ ਹਰਜਿੰਦਰ ਸਿੰਘ ਰਾਗੀ। ਅੰਮ੍ਰਿਤਬਾਣੀ ਪ੍ਰੋਗਰਾਮ ਦੇ ਆਖਿਰ 'ਚ ਇਹ ਸ਼ਬਦ ਸਰਵਨ ਕਰਦੇ ਹਾਂ, ਆਵਾਜ਼ ਏ ਸੰਤ ਨਿਰੰਜਨ ਸਿੰਘ ਦੀ।

ਇਹ ਸਨ ਸੰਤ ਨਿਰੰਜਨ ਸਿੰਘ ਅਤੇ ਇਹਨਾਂ ਦੇ ਸਾਥੀ। ਇਸ ਦੇ ਨਾਲ ਹੀ ਹੁਣ ਅੱਜ ਦਾ ਅੰਮ੍ਰਿਤ ਬਾਣੀ ਪ੍ਰੋਗਰਾਮ ਖਤਮ ਹੋਇਆ।

FM 107.2 MHz ਤੇ ਇਹ ਆਕਾਸ਼ਵਾਣੀ ਦਾ ਚੰਡੀਗੜ੍ਹ ਕੇਂਦਰ ਹੈ। ਸ਼ਾਮ ਦੇ 7 ਵਜੇ ਨੇ ਅਗਲਾ ਪ੍ਰੋਗਰਾਮ ਫੌਜੀ ਵੀਰਾਂ ਲਈ ਜੈ ਮਾਲਾ। ਹੁਣ ਤੋਂ ਕੁਝ ਪਲਾਂ ਚ

ਆਪਣੇ ਰੇਡੀਓ ਸੈੱਟ ਤੇ ਇਸ ਵੇਲੇ ਤੁਸੀਂ ਆਕਾਸ਼ਵਾਣੀ ਦਾ ਚੰਡੀਗੜ੍ਹ ਕੇਂਦਰ ਟਿਊਨ ਕੀਤਾ ਹੈ FM 107.2 MHz ਤੇ। ਹੁਣ ਤੱਕ ਦੀਆਂ ਮੁੱਖ ਖਬਰਾਂ ਤੇ ਇੱਕ ਨਜ਼ਰ। ਸਾਬਕਾ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਅਤੇ ਸਾਬਕਾ ਪ੍ਰਧਾਨ ਮੰਤਰੀ HD ਦੇਵੇਗੌੜਾ ਨੇ ਆਪਣਾਪਨ ਨਰਿੰਦਰ ਮੋਦੀ ਸੰਗ ਮੇਰੇ ਅਨੁਭਵ ਕਿਤਾਬ ਰਿਲੀਜ਼ ਕੀਤੀ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ ਪ੍ਰਧਾਨ ਮੰਤਰੀ ਨਾਂ ਤੇ 12 ਸਾਲ ਦਾ ਕਾਰਜਕਾਲ ਪੂਰਾ ਹੋਣ ਤੇ ਵਧਾਈ ਦਿੱਤੀ ਏ। ਹਰਿਆਣਾ ਸਰਕਾਰ ਨੇ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਹਰਿਆਣਾ ਦੇ ਹੋਣਹਾਰ ਵਿਦਿਆਰਥੀਆਂ ਨੂੰ ਇਸਰੋ ਦੀ ਦੁਨੀਆ ਨਾਲ ਜਾਣੂ ਕਰਵਾਇਆ ਜਾਵੇਗਾ। ਵਿਦਿਆਰਥੀਆਂ ਵਿਚ ਵਿਗਿਆਨ, ਤਕਨਾਲੋਜੀ ਅਤੇ ਨਵੀਨਤਾ ਵਿਚ ਦਿਲਚਸਪੀ ਪੈਦਾ ਕਰਨ ਲਈ ਇਸਰੋ ਕੇਂਦਰਾਂ ਦੇ ਦੌਰੇ ਲਈ ਇਕ ਵਿਸ਼ੇਸ਼ ਯੋਜਨਾ ਤਿਆਰ ਕੀਤੀ ਗਈ ਏ। ਹਰਿਆਣਾ ਪੁਲਿਸ ਅੱਤਵਾਦ ਦਾ ਮੁਕਾਬਲਾ ਕਰਨ ਲਈ ਇਕ ਅੱਤਵਾਦੀ ਵਿਰੋਧੀ ਦਸਤਾ ਬਣਾਏਗੀ। ਹਰਿਆਣਾ ਦੇ ਡਾਇਰੈਕਟਰ ਜਨਰਲ ਅਜੇ ਸਿੰਘਲ ਨੇ ਕਿਹਾ ਹੈ ਕਿ ਪੁਲਿਸ ਵਿਭਾਗ ਲਈ ਮਨਜ਼ੂਰ ਕੀਤੇ ਗਏ 750 ਕਰੋੜ ਦੇ ਬਜਟ ਨੂੰ ਅਗਲੇ 2 ਸਾਲਾਂ ਵਿਚ ਪੁਲਿਸ ਢਾਂਚੇ ਨੂੰ ਮਜ਼ਬੂਤ ਕਰਨ ਤੇ ਖਰਚ ਕੀਤਾ ਜਾਵੇਗਾ। ਲੈਫਟੀਨੈਂਟ ਜਨਰਲ ਹਰਜੀਤ ਸਿੰਘ ਸਾਹੀ ਨੇ ਚੰਡੀ ਮੰਦਰ ਮਿਲਟਰੀ ਸਟੇਸ਼ਨ ਵਿਖੇ ਪੱਛਮੀ ਕਮਾਂਡ ਦੇ ਚੀਫ ਆਫ ਸਟਾਫ ਵਜੋਂ ਅਹੁਦਾ ਸੰਭਾਲ ਲਿਆ ਹੈ। ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦੇ ਨਿਰਦੇਸ਼ਾਂ ਤੇ ਚੰਡੀਗੜ੍ਹ ਹਾਊਸਿੰਗ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੇ ਵੱਖ ਵੱਖ ਸੈਕਟਰਾਂ ਵਿਚ ਰਿਹਾਇਸ਼ੀ ਇਕਾਈਆਂ ਚ ਕੀਤੀਆਂ ਗਈਆਂ ਤਬਦੀਲੀਆਂ ਦੀ ਸਮੀਖਿਆ ਕੀਤੀ ਤੇ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਕਿ ਪੱਛਮੀ ਗੜਬੜੀ ਕਾਰਨ 28 ਮਈ ਤੋਂ ਮੌਸਮ ਵਿਚ ਤਬਦੀਲੀ ਦੇ ਚਲਦੇ ਹੋਏ ਭਿਆਨਕ ਗਰਮੀ ਤੋਂ ਰਾਹਤ ਮਿਲੇਗੀ। ਇਹ ਸਨ ਹੁਣ ਤੱਕ ਦੀਆਂ ਮੁੱਖ ਪ੍ਰਾਦੇਸ਼

ਇੱਕ ਖਬਰਾਂ ਹੁਣ ਵਾਰੀ ਇਹ ਪੰਜਾਬੀ ਗੀਤਾਂ ਨਾਲ ਸਜੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰ ਰਹੇ ਹਾਂ। ਸਭ ਤੋਂ ਪਹਿਲਾਂ ਬੀ ਪ੍ਰਾਗ ਦੇ ਗਾਏ ਇਸ ਗੀਤ ਨਾਲ। ਫਿਲਮਾਂ ਚ ਲਏ ਗਏ ਇਹ ਪੰਜਾਬੀ ਗੀਤ ਨੇ, ਇਹ ਫਿਲਮ ਇੱਕ ਕੁੜੀ

ਪੰਜਾਬੀ ਗੀਤਾਂ ਦੇ ਇਸ ਪ੍ਰੋਗਰਾਮ ਦਾ ਪਹਿਲਾ ਗੀਤ ਸੀ ਇੱਕ ਕੁੜੀ। ਇਸ ਫਿਲਮ ਚੋਂ ਬੀ ਪਰਾਗ ਦੀ ਆਵਾਜ਼ ਵਿੱਚ ਫਿਲਮਾਂ ਤੋਂ ਲੈ ਕੇ ਪੰਜਾਬੀ ਗੀਤ ਤੁਹਾਡੇ ਲਈ ਪੇਸ਼ ਕਰ ਰਹੇ ਹਾਂ। ਅਗਲਾ ਗੀਤ ਹੈ ਦਲਜੀਤ ਦੋਸਾਂਝ ਦੀ ਆਵਾਜ਼ ਵਿੱਚ।

ਦਿਲਜੀਤ ਦੀ ਆਵਾਜ਼ ਵਿੱਚ, ਦਿਲਜੀਤ ਦੋਸਾਂਝ ਦੀ ਆਵਾਜ਼ ਵਿੱਚ ਇਹ ਗੀਤ ਸੀ ਸਰਦਾਰ ਜੀ ਤਿੰਨ ਇਸ ਫਿਲਮ 'ਚੋਂ। ਅਗਲਾ ਗੀਤ ਗੁਰਨਾਮ ਭੁੱਲਰ ਨੇ ਗਾਇਆ ਹੈ, ਇਹ ਫਿਲਮ ਹੈ ਸੁਰਖੀ ਬਿੰਦੀ।

ਗਿੱਪੀ ਗਰੇਵਾਲ ਦੀ ਆਵਾਜ਼ ਵਿੱਚ ਹੁਣੇ ਤੁਸੀਂ ਕੈਰੀ ਔਨ ਜੱਟਾ 3 ਇਸ ਫਿਲਮ 'ਚੋਂ ਗੀਤ ਸੁਣਿਆ। ਇਸ ਦੇ ਨਾਲ ਹੀ ਪੰਜਾਬੀ ਗੀਤਾਂ ਦਾ ਇਹ ਪ੍ਰੋਗਰਾਮ ਹੁਣ ਖਤਮ ਹੁੰਦਾ ਹੈ। ਜੇਕਰ ਜੀ ਨਹੀਂ ਭਰਿਆ ਤਾਂ ਕੋਈ ਗੱਲ ਨਹੀਂ, ਰਾਤੀ 10:30 'ਤੇ ਸੁਰਸਾਂਝ ਪ੍ਰੋਗਰਾਮ 'ਚ ਤੁਹਾਡੇ ਲਈ ਕੁਝ ਹੋਰ ਪੰਜਾਬੀ ਗੀਤ ਪੇਸ਼ ਕਰਾਂਗੇ। ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ, FM 107.2 ਮੈਗਾਹਰਟਸ 'ਤੇ। ਰਾਤ ਦੇ 8 ਵਜਣ ਵਾਲੇ ਨੇ। ਕੁਝ ਪਲਾਂ 'ਚ ਅਸੀਂ ਤੁਹਾਨੂੰ ਲੈ ਚੱਲਾਂਗੇ ਵਿਵਿਧ ਭਾਰਤੀ ਮੁੰਬਈ ਅਗਲੇ ਪ੍ਰੋਗਰਾਮ ਲਈ, ਹਵਾ ਮਹਿਲ।

ਜੈਸਮੀਨ ਸੈਂਡਲਸ ਦਾ ਗਾਇਆ ਗੀਤ ਸੀ ਸੁਰਸਾਂਝ ਪ੍ਰੋਗਰਾਮ ਦਾ ਪਹਿਲਾ ਗੀਤ। ਅੱਜ ਇਸ ਪ੍ਰੋਗਰਾਮ 'ਚ ਕੁਝ ਨਵੇਂ ਕੁਝ ਪੁਰਾਣੇ ਪੰਜਾਬੀ ਗੀਤ ਅਸੀਂ ਮਿਕਸ ਸ਼ਾਮਿਲ ਕਰ ਰਹੇ ਹਾਂ। ਅਗਲਾ ਗੀਤ ਹੈ ਸ਼ਮਸ਼ਾਦ ਬੇਗਮ ਦੀ ਆਵਾਜ਼ ਵਿੱਚ।

ਸ਼ਮਸ਼ਾਨ ਬੇਗਮ ਦੇ ਗਾਏ ਗੀਤ ਸੀ ਲਾਜੋ ਫਿਲਮ 'ਚੋਂ। ਇਸ ਤੋਂ ਪਹਿਲਾਂ ਤੁਸੀਂ ਇੱਕ ਕੁੜੀ ਫਿਲਮ ਦਾ ਗੀਤ ਸੁਣਿਆ ਜੈਸਮੀਨ ਦੀ ਆਵਾਜ਼ ਵਿੱਚ। ਅੱਜ ਦੇ ਸੁਰਸਾਂਝ ਪ੍ਰੋਗਰਾਮ 'ਚ ਕੁਝ ਪੁਰਾਣੇ ਕੁਝ ਨਵੇਂ ਪੰਜਾਬੀ ਫਿਲਮਾਂ 'ਚੋਂ ਗੀਤ ਪੇਸ਼ ਕੀਤੇ ਜਾ ਰਹੇ ਨੇ। ਪ੍ਰੋਗਰਾਮ ਜਾਰੀ ਹੈ, ਇੱਕ ਛੋਟਾ ਜਿਹਾ ਬ੍ਰੇਕ ਲੈਂਦੇ ਹਾਂ।

0: ਸ਼ੌਂਕਨ ਸ਼ੌਂਕ ਨੇ ਇਸ ਫਿਲਮ 'ਚੋਂ ਤੁਸੀਂ ਐਮੀ ਵਿਰਕ ਅਤੇ ਨਿਮਰਤ ਖੇਰਾ ਦੀਆਂ ਆਵਾਜ਼ਾਂ 'ਚ ਇਹ ਗੀਤ ਸੁਣੇ। ਅਗਲਾ ਗੀਤ ਪੇਸ਼ ਕਰ ਰਹੇ ਹਾਂ ਮੁਹੰਮਦ ਰਫੀ ਦੀ ਆਵਾਜ਼ ਵਿੱਚ, ਸੱਤ ਸਾਲੀਆਂ। ਇਸ ਫਿਲਮ 'ਚੋਂ ਇਹ ਗੀਤ ਏ।
1: ਸੋਨਾ ਜਿਹਾ ਮੁੱਖੜਾ ਨੀ ਚੰਨ ਦਾ ਏ ਟੁੱਕੜਾ,

ਮੁਹੰਮਦ ਰਫੀ ਦੀ ਆਵਾਜ਼ ਵਿੱਚ ਇਹ ਗੀਤ ਸੀ ਸੱਤ ਸਾਲੀਆਂ ਇਸ ਫਿਲਮ 'ਚੋਂ। ਸੁਰਸਾਂਝ ਪ੍ਰੋਗਰਾਮ ਦਾ ਅਗਲਾ ਗੀਤ ਇਸ ਬ੍ਰੇਕ ਤੋਂ ਬਾਅਦ।

ਨਛੱਤਰ ਗਿੱਲ ਦੀ ਆਵਾਜ਼ ਵਿੱਚ ਗੀਤ ਸੀ, ਫਿਲਮ ਸੀ ਸ਼ੁਕਰਾਨਾ। ਅਗਲਾ ਗੀਤ ਰੱਬੀ ਸ਼ੇਰ ਗਿੱਲ ਨੇ ਗਾਇਆ ਹੈ, ਇਹ ਫਿਲਮ ਹੈ ਧਰਤੀ।

ਰਬੀ ਸ਼ੇਰਗਿੱਲ ਦੀ ਆਵਾਜ਼ 'ਚ ਗੀਤ ਸੀ ਧਰਤੀ ਫਿਲਮ 'ਚੋਂ। ਸੁਰਸਾਂਝ ਪ੍ਰੋਗਰਾਮ ਦੇ ਅਖੀਰ 'ਚ ਐਮੀ ਵਿਰਕ ਦੀ ਆਵਾਜ਼ ਵਿੱਚ ਗੀਤ ਪੇਸ਼ ਕਰ ਰਹੇ ਹਾਂ। ਇਹ ਫਿਲਮ ਹੈ ਜਵਾਕ।